0: Saturday nights with Nads.
1: This steak actually had a face staring. I think that would actually put me off my dinner.
0: Friday nights with Shivy.
2: Why not? Get the old gang back together.
0: This is Sunrise Radio.
3: ਤੇਰੀ ਮਿੱਠੀ ਮਿੱਠੀ ਮੈਂ ਤਾਂ ਗੱਲ ਸੁਣਿਆ ਤੇਰੇ ਸੋਹਣੇ ਸੋਹਣੇ ਮੁੱਖੜੇ ਤੇ ਰੱਬ ਵੇਖੇ।